ਸੁਣੇ ਹਾਥ ਵੈਸਗਾ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ।

ਵੈ ਸਾਈ ਵਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਹੈ ਸਿਰ ਭਾਰ।

ਕਿਉਂ ਦੂਰ ਦੂਰ ਰਹਿੰਦੇ ਹੋ ਹਜ਼ੂਰ ਸਾਡੇ ਕੋਲੋਂ, ਸਾਨੂੰ ਦੱਸਦੇ ਹੋਇਆ ਕੀ ਕਸੂਰ ਸਾਡੇ ਕੋਲੋਂ। ਘੜੀਆਂ ਗਿਣਤੇ ਸੁਬਹੇ ਬੀਤੀ ਗੁਜ਼ਰੀ ਰਾਤੇ ਤਾਰੇ ਗਿਨ, ਜਜ਼ਬਾ ਇਸ਼ਕ ਕੀ ਉਮਰ ਪੜੀ ਹੈ, ਜ਼ਖਮ ਜੁਦਾਈ ਹੈ ਕਮ ਸਿਨ, ਬਾਤੀ ਬਿਨ ਅਕੇਲਾ ਦੀਪਕ, ਰਾਤ ਅਕੇਲੀ ਚੰਦਾ ਬਿਨ, ਫੂਲ ਨਹੀਂ ਤੋ ਚਮਨ ਅਧੂਰਾ, ਸੂਰਜ ਨਾ ਹੋ ਤੋ ਕੈਸਾ ਦਿਨ। ਦੂਰ ਰਹਿ ਕਰ ਨਾ ਕਰੋ ਬਾਤ, ਕਰੀਬ ਆ ਜਾਓ।

ਲਾਈਕਾ ਰੇਡੀਓ ਪੰਜਾਬੀ, ਲਾਈਕਾ ਰੇਡੀਓ ਮੋਬਾਈਲ ਐਪ ਤੇ, ਲਾਈਕਾ ਰੇਡੀਓ .com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ। ਬਾਲੀਵੁੱਡ ਬਿਗੇਸਟ 90 ਸੌਂਗਸ ਨਾਨ ਸਟਾਪ।